0: ਚ ਫੇਰ
1: ਜਾ ਯਾਰ ਕੰਮ ਕਰ।
2: ਦੇਰ ਹੋ ਰਹੀ ਹੈ ਤੁਝੇ ਕਾਲਜ ਸੇ।
3: ਕਿਤਨੀ ਬਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ।